0: याचिका ਦੇ ਵਿੱਚ ਜਿਹੜੀ ਸਭ ਤੋਂ ਵੱਡੀ ਇੱਕ ਬੇਸਿਕ ਕੰਡੀਸ਼ਨ ਹੈ ਕਿ ਉਹਦੇ ਵਿੱਚ ਪਬਲਿਕ ਇੰਟਰਸਟ ਇਨਵੋਲਵ ਹੋਣਾ ਜ਼ਰੂਰੀ ਹੈ। ਅਗਰ ਪਬਲਿਕ ਇੰਟਰਸਟ ਇਨਵੋਲਵ ਨਹੀਂ ਹੈ ਤਾਂ ਜਨਹਿਤ ਯਾਚਿਕਾ ਫਾਈਲ ਨਹੀਂ ਕੀਤੀ ਜਾ ਸਕਦੀ। ਪਿੱਛੇ ਬਹੁਤ ਟਾਈਮ ਪੁਰਾਣੀ ਗੱਲ ਹੈਗੀ ਕਿ ਇੱਕ ਗਾਉਂ ਦੇ ਵਿੱਚ ਇੱਕ ਨਦੀ ਸੀ ਕਿ ਸਭ ਲੋਕ ਉਸ ਤੋਂ ਪਾਣੀ ਪੀਂਦੇ ਸੀ ਔਰ ਪਾਣੀ ਬੜਾ ਕਲੀਨ ਸੀ, ਲੇਕਿਨ ਕੁਛ ਟਾਈਮ ਬਾਅਦ ਦੇਖਿਆ ਕਿ ਉਸ ਪਾਣੀ ਦੇ ਵਿੱਚ ਲੋਕ ਗਾਰਬੇਜ ਵਗੈਰਾ ਪਾਉਣ ਲੱਗ ਗਏ ਔਰ ਫੈਕਟਰੀਆਂ ਵਗੈਰਾ ਦਾ ਜੋ ਵੇਸਟੇਜ ਹੈ ਉਹਦੇ ਵਿੱਚ ਆਉਣ ਲੱਗ ਗਿਆ, ਜਿਸ ਕਰਕੇ ਉਹ ਪਾਣੀ ਪੋਲਿਊਟਿਡ ਹੋ ਗਿਆ। ਲੇਕਿਨ ਉਸ ਪਿੰਡ ਦੇ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਅਸੀਂ ਕਿਸ ਤਰੀਕੇ ਇਹਨਾਂ ਨੂੰ ਰੋਕ ਸਕਦੇ ਹਾਂ ਜਿਹੜੇ ਫੈਕਟਰੀ ਦਾ ਕੂੜਾ ਇਹਦੇ 'ਚ ਪਾਉਂਦੇ ਨੇ, ਸਾਡੇ ਕੋਲ ਕੀ ਰੈਮੇਡੀ। ਉਹ ਇਲੀਟੇਟ ਲੋਕ ਇਹ ਸਨ, ਪਿੰਡ ਦੇ ਲੋਕ ਸਨ, ਉਹ ਕੋਰਟ 'ਚ ਅਪਰੋਚ ਨਹੀਂ ਕਰ ਸਕਦੇ ਸੀ। ਉਸ ਪਿੰਡ ਦੇ ਵਿੱਚ ਇੱਕ ਪੜ੍ਹਿਆ ਲਿਖਿਆ ਇੱਕ ਪ੍ਰੋਫੈਸਰ ਆਇਆ, ਉਸਨੇ ਦੇਖਿਆ ਕਿ ਇੰਨੇ ਪਿੰਡ ਦੇ ਲੋਕਾਂ ਨਾਲ ਬੜਾ ਅਨਿਆਏ ਹੋ ਰਿਹਾ ਔਰ ਇਹ ਲੋਕ ਇਸ ਤਰ੍ਹਾਂ ਕੂੜਾ ਸੁੱਟ ਕੇ ਪਾਣੀ ਨੂੰ ਪੋਲਿਊਟਿਡ ਕਰੀ ਜਾ ਰਹੇ ਨੇ, ਇਹਦੀ ਜਿਹੜੀ ਕੁਆਲਿਟੀ ਹੈ ਉਹਨੂੰ ਖਰਾਬ ਕਰ ਰਹੇ ਨੇ। ਉਸ ਪ੍ਰੋਫੈਸਰ ਨੇ ਹਾਈ ਕੋਰਟ ਦੇ ਵਿੱਚ ਇੱਕ ਜਨਹਿਤ ਯਾਚਿਕਾ ਦਾਇਰ ਕੀਤੀ, ਗੌਰਮੈਂਟ ਨੂੰ ਵੀ ਪਾਰਟੀ ਬਣਾਇਆ ਔਰ ਜਿਹੜੇ ਵਿੱਚ ਕੂੜਾ ਪਾ ਰਹੇ ਸੀ ਉਹਨਾਂ ਨੂੰ ਵੀ ਪਾਰਟੀ ਬਣਾਇਆ ਔਰ ਕੋਰਟ ਨੇ ਡਾਇਰੈਕਸ਼ਨ ਦਿੱਤੀ ਕਿ ਇਸ ਪਾਣੀ ਨੂੰ ਕਲੀਨ ਰੱਖਿਆ ਜਾਵੇ ਔਰ ਅੱਜ ਤੋਂ ਬਾਅਦ ਕੋਈ ਕੂੜਾ ਇਹਦੇ 'ਚ ਨਹੀਂ ਪਾਏਗਾ। ਅਤੇ ਕਹਿਣ ਦਾ ਭਾਵ ਇਹ ਹੈਗਾ ਕਿ ਇਹਦੇ ਵਿੱਚ ਉਹ ਪਬਲਿਕ ਇੰਟਰਸਟ ਇਨਵੋਲਵ ਸੀ, ਜਿਸ ਨੇ ਉਹ ਰਿਟ ਫਾਈਲ ਕੀਤੀ ਉਹਦਾ ਓਬਜੈਕਟ ਸੀ ਕਿ ਪਬਲਿਕ ਨੂੰ ਰਿਲੀਫ ਮਿਲੇ, ਪਬਲਿਕ ਨੂੰ ਜਿਹੜੀ ਸੁਵਿਧਾ ਮਿਲੇ, ਪਬਲਿਕ ਨੂੰ ਜਸਟਿਸ ਮਿਲੇ। ਉਹ ਜਿਹੜੇ ਵਿਚਾਰੇ ਅਨਪੜ੍ਹ ਲੋਕ ਸਨ ਜਿਨ੍ਹਾਂ ਕੋਲ ਪੈਸਾ ਵੀ ਨਹੀਂ ਸੀ ਔਰ ਇਸ ਰੈਮੇਡੀ ਦਾ ਪਤਾ ਵੀ ਨਹੀਂ ਸੀ ਕਿ ਕਿਸ ਤਰੀਕੇ ਨੂੰ ਅਵੇਲ ਕਰਨਾ, ਕੋਰਟ ਨੂੰ ਕਿਸ ਤਰ੍ਹਾਂ ਅਪਰੋਚ ਕਰਨਾ ਹੈ, ਤਾਂ ਉਸ ਪ੍ਰੋਫੈਸਰ ਨੇ ਕੋਰਟ ਨੂੰ ਅਪਰੋਚ ਕਰਕੇ ਇਹਨਾਂ ਨੂੰ ਰਿਲੀਫ ਦਿਲਾ ਕੇ ਉਸ ਵਾਟਰ ਨੂੰ ਕਲੀਨ ਕਰਵਾਇਆ।
1: ਖੇੜਾ ਸਾਹਿਬ, ਜਿਵੇਂ ਹੁਣੇ ਤੁਸੀਂ ਇੱਕ ਉਦਾਹਰਣ ਦਿੱਤੀ, ਇੱਕ ਪ੍ਰੋਫੈਸਰ ਨੇ ਜਿਹੜਾ ਹੈ ਇਸ ਤਰ੍ਹਾਂ ਦਾ ਇੱਕ ਕੰਮ ਕੀਤਾ ਇੱਕ ਪਿੰਡ ਦੇ ਵਿੱਚ, ਤਾਂ ਮੈਂ ਤੁਹਾਡੇ ਕੋਲ ਇਹੀ ਪੁੱਛਣਾ ਚਾਹੁੰਦਾ ਕਿ ਜਨਹਿਤ ਯਾਚਿਕਾ ਜਿਹੜਾ ਕੌਣ ਫਾਈਲ ਕਰ ਸਕਦਾ, ਕੌਣ ਦਾਇਰ ਕਰ ਸਕਦਾ? ਕੋਈ ਵੀ ਬੰਦਾ ਕਰ ਸਕਦਾ ਹੈ ਜਾਂ ਕੋਈ ਖਾਸ ਬੰਦਾ ਕਰ ਸਕਦਾ ਹੈ ਜਾਂ ਕੋਈ ਵਕੀਲ ਕਰ ਸਕਦਾ ਹੈ, ਇਹਦੇ ਬਾਰੇ ਵੀ ਸਾਨੂੰ ਦੱਸ।
0: ਜਨਹਿਤ ਯਾਚਿਕਾ ਕੋਈ ਵੀ ਇਨਸਾਨ ਇੰਡੀਵਿਜੁਅਲ ਕਪੈਸਿਟੀ ਵਿੱਚ ਵੀ ਕਰ ਸਕਦਾ ਹੈ, ਲੇਕਿਨ ਉਹਦੀ ਜਿਹੜੀ ਬੇਸਿਕ ਕੰਡੀਸ਼ਨ ਹੈ ਉਹ ਕੰਡੀਸ਼ਨ ਇਹ ਹੈਗੀ ਕਿ ਉਹਦੇ 'ਚ ਪਬਲਿਕ ਇੰਟਰਸਟ ਇਨਵੋਲਵ ਹੋਣਾ ਬਹੁਤ ਜ਼ਰੂਰੀ ਹੈ। ਅਗਰ ਪਬਲਿਕ ਇੰਟਰਸਟ ਇਨਵੋਲਵ ਹੈ ਤਾਂ ਉਹ ਜਨਹਿਤ ਯਾਚਿਕਾ ਬਣ ਜਾਏਗੀ, ਅਗਰ ਉਹਦਾ ਕੋਈ ਸੈਲਫ ਇੰਟਰਸਟ ਹੈ ਤਾਂ ਜਨਹਿਤ ਯਾਚਿਕਾ ਫਾਈਲ ਨਹੀਂ ਹੋ ਸਕਦੀ। ਉਹ ਇੰਡੀਵਿਜੁਅਲ ਵੀ ਕਰ ਸਕਦਾ ਹੈ ਔਰ ਕੋਈ ਔਰਗਨਾਈਜੇਸ਼ਨ ਵੀ ਇਸ ਜਨਹਿਤ ਯਾਚਿਕਾ ਕੋਰਟ 'ਚ ਫਾਈਲ ਕਰਕੇ ਉਹਨਾਂ ਲੋਕਾਂ ਨੂੰ ਜਸਟਿਸ ਦਿਲਵਾ ਸਕਦੀ ਹੈ।
1: ਮਤਲਬ ਕੋਈ ਵੀ ਕਰ ਸਕਦਾ ਹੈ
0: ਜੀ,
1: ਬੇਸਿਕ ਮੁੱਦਾ ਕਿ ਜਨਹਿਤ ਦੀ ਗੱਲ ਹੋਵੇ, ਉਹ ਕੋਈ ਨਿੱਜੀ ਮੁੱਦੇ ਦੇ ਉੱਤੇ ਨਹੀਂ ਕਰ ਸਕਦੇ, ਮਤਲਬ ਜਿਹੜਾ ਕਿ ਬਹੁਤ ਸਾਰੇ ਲੋਕਾਂ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਉਹਦੇ 'ਤੇ ਕਰ ਸਕਦੇ ਨੇ। ਅਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਜਨਹਿਤ ਯਾਚਿਕਾ ਫਾਈਲ ਕਰਨ ਦਾ ਜਾਂ ਜਨਹਿਤ ਯਾਚਿਕਾ ਦਾਇਰ ਕਰਨ ਦਾ ਤਰੀਕਾ ਕੀ ਹੈ, ਕਿੱਥੇ ਕੀਤੀ ਜਾ ਸਕਦੀ ਹੈ, ਕਿਹੜੀ ਅਦਾਲਤ ਦੇ ਵਿੱਚ ਕੀਤੀ ਜਾ ਸਕਦੀ?
0: ਜਨਹਿਤ ਯਾਚਿਕਾ ਹਾਈ ਕੋਰਟ ਔਰ ਸੁਪਰੀਮ ਕੋਰਟ ਵਿੱਚ ਕੀਤੀ ਜਾ ਸਕਦੀ ਹੈ। ਹਾਈ ਕੋਰਟ ਦੇ ਵਿੱਚ ਸਾਡੇ ਕੰਸਟੀਟਿਊਸ਼ਨ ਵਿੱਚ ਆਰਟੀਕਲ 226 ਦੇ ਵਿੱਚ ਜਨਹਿਤ ਯਾਚਿਕਾ ਫਾਈਲ ਹੋ ਸਕਦੀ ਹੈ ਔਰ ਸੁਪਰੀਮ ਕੋਰਟ ਵਿੱਚ ਆਰਟੀਕਲ 32 ਦੇ ਵਿੱਚ ਜਨਹਿਤ ਯਾਚਿਕਾ ਫਾਈਲ ਕੀਤੀ ਜਾ ਸਕਦੀ ਹੈ। ਔਰ ਜਨਹਿਤ ਯਾਚਿਕਾ ਕੋਈ ਇੰਡੀਵਿਜੁਅਲੀ ਫਾਈਲ ਕਰ ਸਕਦਾ, ਅਗਰ ਉਹ ਕਿਸੇ ਵਕੀਲ ਦੀ ਹੈਲਪ ਨਹੀਂ ਲੈ ਸਕਦਾ, ਫਾਈਨੈਂਸ਼ਲੀ ਉਹਨੂੰ ਪ੍ਰੋਬਲਮ ਹੈ, ਉਹ ਇਸ ਤਰ੍ਹਾਂ ਦੇ ਐਕਸਪੈਂਸਿਸ ਅਫੋਰਡ ਨਹੀਂ ਕਰ ਸਕਦਾ, ਉਹ ਸਾਦੇ ਪੇਪਰ 'ਤੇ ਵੀ ਆਪਣੇ ਸਾਰੇ ਫੈਕਟਸ ਲਿਖ ਕੇ ਜੋ ਜੋ ਸਮੱਸਿਆਵਾਂ ਹੈਗੀਆਂ ਲੋਕਾਂ ਦੀਆਂ, ਅਗਰ ਉਹਨੂੰ ਹਾਈ ਕੋਰਟ ਦੇ ਵਿੱਚ ਚੀਫ ਜਸਟਿਸ ਨੂੰ ਭੇਜੇਗਾ ਔਰ ਨੀਚੇ ਇੱਕ ਲਾਈਨ ਲਿਖ ਦੇਗਾ ਕਿ ਮੇਰੀ ਜਨਾਬ ਨੂੰ ਰਿਕੁਐਸਟ ਹੈ ਕਿ ਮੇਰੀ ਰੀਪ੍ਰਜੈਂਟੇਸ਼ਨ ਨੂੰ ਐਜ ਏ ਰਿਟ ਪਟੀਸ਼ਨ, ਐਜ ਏ PIL ਟ੍ਰੀਟ ਕੀਤਾ ਜਾਏ, ਤਾਂ ਹਾਈ ਕੋਰਟ ਜੇ ਚਾਹੇ ਤਾਂ ਉਹਨੂੰ PIL ਟ੍ਰੀਟ ਕਰਕੇ ਆਮ ਲੋਕਾਂ ਨੂੰ ਇਹ ਰਿਲੀਫ ਦਿਲਵਾ ਸਕਦੀ ਹੈ।
1: ਅੱਛਾ, ਤੁਸੀਂ ਇੱਥੇ ਦੋ ਗੱਲਾਂ ਕੀਤੀਆਂ, ਇੱਕ ਤਾਂ ਕਿਹਾ ਕਿ ਹਾਈ ਕੋਰਟ ਦੇ ਵਿੱਚ ਵੀ ਹੋ ਸਕਦੀ ਹੈ, ਸੁਪਰੀਮ ਕੋਰਟ ਦੇ ਵਿੱਚ ਵੀ ਹੋ ਸਕਦੀ ਹੈ। ਦੂਜੀ ਗੱਲ ਤੁਸੀਂ ਇਹ ਦੱਸੀ ਕਿ ਬੇਸ਼ੱਕ ਸਾਦੇ ਪੇਪਰ ਦੇ ਉੱਤੇ ਵੀ ਕਰ ਸਕਦਾ, ਜ਼ਰੂਰੀ ਨਹੀਂ ਇਹਦੇ 'ਚ ਵਕੀਲ ਹੋਵੇ। ਹੁਣ ਕੋਈ ਵੀ ਜਨਹਿਤ ਯਾਚਿਕਾ ਕੀ ਉਹ ਹਾਈ ਕੋਰਟ 'ਚ ਕੀਤੀ ਜਾਵੇ ਜਾਂ ਸੁਪਰੀਮ ਕੋਰਟ 'ਚ ਕੀਤੀ ਜਾਵੇ, ਇਸ ਗੱਲ ਦਾ ਕਿਵੇਂ ਫੈਸਲਾ ਕੀਤਾ ਜਾਏਗਾ?
0: ਹਾਈ ਕੋਰਟ ਨੂੰ ਹੀ ਪਾਵਰ ਹੈ ਜਨਹਿਤ ਯਾਚਿਕਾ ਸੁਣਨ ਦੀ, ਉਹ ਹਾਈ ਕੋਰਟ ਦੇ ਵਿੱਚ ਹੀ ਫਾਈਲ ਹੋਏਗੀ। ਅਗਰ ਹਾਈ ਕੋਰਟ ਦੇ ਵਿੱਚ ਉਹਨੂੰ ਰਿਲੀਫ ਨਹੀਂ ਮਿਲਿਆ ਤਾਂ ਉਹ ਸੁਪਰੀਮ ਕੋਰਟ ਜਾ ਸਕਦਾ, ਲੇਕਿਨ ਪਹਿਲਾਂ ਉਸਨੂੰ ਹਾਈ ਕੋਰਟ ਨੂੰ ਅਪਰੋਚ ਕਰਨਾ ਪਏਗਾ, ਕਿਉਂਕਿ ਰਿਟ ਲਈ ਸਿਰਫ ਹਾਈ ਕੋਰਟ ਨੂੰ ਹੀ ਪਾਵਰ ਦਿੱਤੀ ਗਈ ਹੈ, ਨੀਚੇ ਲੋਅਰ ਕੋਰਟ ਨੂੰ ਰਿਟ ਸੁਣਨ ਦੀ ਪਾਵਰ ਨਹੀਂ ਦਿੱਤੀ ਗਈ।
1: ਇਹ ਕੋਈ ਵੀ ਜਦੋਂ ਵਿਅਕਤੀ ਜਨਹਿਤ ਯਾਚਿਕਾ ਦਾਇਰ ਕਰਦਾ ਹੈ ਤਾਂ ਉਹਨੂੰ ਕਿੰਨਾ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
0: ਬਿਲਕੁਲ, ਬਹੁਤ ਅੱਛਾ ਪੁਆਇੰਟ ਹੈ ਕਿ ਜਦੋਂ ਅਸੀਂ ਹਾਈ ਕੋਰਟ ਦੇ ਵਿੱਚ ਅਸੀਂ ਰਿਟ ਲਗਾਉਂਦੇ ਹਾਂ ਜਿਹੜੀ ਪਬਲਿਕ ਇੰਟਰਸਟ ਦੇ ਵਿੱਚ ਹੈ, ਅਤੇ ਹਾਈ ਕੋਰਟ ਨੇ 3 ਚੀਜ਼ਾਂ ਜ਼ਰੂਰ ਉਹਦੇ 'ਚ ਦੇਖਣੀਆਂ ਨੇ। ਅਗਰ ਉਹ 3 ਬੇਸਿਕ ਰਿਕੁਆਇਰਮੈਂਟਸ ਪੂਰੀ ਨੇ, ਕੰਡੀਸ਼ਨਸ ਪੂਰੀ ਨੇ, ਤਾਂ ਹੀ ਉਹ ਪਟੀਸ਼ਨ ਜਿਹੜੀ ਹੈ, ਰਿਟ ਜਿਹੜੀ ਹੈ, ਐਂਟਰਟੇਨ ਹੋ ਸਕੇਗੀ। ਜਿਹਦੇ ਵਿੱਚ ਨੰਬਰ 1 ਤਾਂ ਹੈ ਲੋਕਸ ਸਟੈਂਡਾਈ, ਦੂਜਾ ਹੈ ਪਬਲਿਕ ਇੰਜਰੀ, ਤੀਜਾ ਹੈ ਬੋਨਾਫਾਈਡ ਇੰਟੈਂਟ। ਲੋਕਸ ਸਟੈਂਡਾਈ ਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਉਹ PIL ਫਾਈਲ ਕਰ ਰਿਹਾ ਹੈ ਉਹ ਕਿਸ ਕਪੈਸਿਟੀ 'ਚ ਫਾਈਲ ਕਰ ਰਿਹਾ ਹੈ, ਕਿਆ ਇੰਡੀਵਿਜੁਅਲ ਕਪੈਸਿਟੀ 'ਚ ਕਰ ਰਿਹਾ ਹੈ ਜਾਂ ਔਰਗਨਾਈਜੇਸ਼ਨ ਨੂੰ ਰੀਪ੍ਰਜੈਂਟ ਕਰ ਰਿਹਾ ਹੈ। नंबर एक एक देख